ਤੇਰਾ ਭੰਨ ਦੂੰਗਾ ਨੱਕ ਮੈਂ ਤੇ ਸੁਣਾਓ ਜਨਕ ਤੇਰਾ ਭੰਨ ਦੂੰਗਾ ਨੱਕ ਮੈਂ ਤੇ ਸੁਣਾਓ ਜਨਕ ਤੇਰਾ ਭੰਨ ਦੂੰਗਾ ਨੱਕ ਮੈਂ ਤੇ ਸੁਣਾਓ ਜਨਕ ਤੇਰਾ ਭੰਨ ਦੂੰਗਾ ਨੱਕ ਮੈਂ ਤੇ ਸੁਣਾਓ ਜਨਕ ਤੇਰਾ ਭੰਨ ਦੂੰਗਾ ਨੱਕ ਮੈਂ ਤੇ ਸੁਣਾਓ ਜਨਕ ਤੇਰਾ ਭੰਨ